0: ਜਵਾ ਮੇਰੀ ਉਡਾਂ ਚੋਂ ਤੂੰ ਨਾ ਬਚਾਲ ਕੇ ਪੁਰੇ
1: ਆਇਆ ਆ ਬਿਉ ਯੋ ਰੇਗਾ ਪੁਰੇ
2: ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਲਿਵੋ ਨਾ ਰੇ ਦਾ ਦਾ ਯਾ ਪਿਆਨ ਲੋਂ ਕਾ ਯੇ ਕਰਨ ਯੋ ਯੋ ਟੀਮਿੰਗ ਆ